ਤਾਂ ਸ਼ੋਤੋ ਤੁਹਾਂ ਸਾਰਿਆਂ ਹੀ ਸੁਣਿਆ ਹੈ ਪਿਆਰਾ ਦੇ ਆ ਗੀਤ। ਤਾਂ ਸ਼ੋਤੋ ਫਿਰ ਤੇ ਆਪਣੇ ਕਾਰਜਕ੍ਰਮ ਚ ਅੱਗੇ ਵੜਨਾ ਹੈ ਕਨੇ ਜਿਹੜਾ ਕਾਰਜਕ੍ਰਮ ਦਾ ਸਫ਼ਰ ਹੈ ਸੈ ਫਿਰ ਤੇ ਆਹ ਅੱਗੇ ਵੜਾਉਣਾ ਹੈ। ਫਿਰ ਤੇ ਸੁਣਦੇ ਨਿੱਕ ਪਿਆਰਾ ਦੇ ਆ ਗੀਤ ਤਾਂ ਤੁਹਾਂ ਸਾਰੇ ਵੀ ਸੁਣਾ ਕਨੇ ਨਹੀਂ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

ਧੋਮੀ ਗਾਹਰਸ ਪਰ ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤਾਸ਼ੋ ਤੋਂ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਥੇ ਆਪਣੀ ਹੋਸਟ ਐਂਡ ਦੋਸਤ ਸ਼ਸ਼ੀ ਕੰਨੇ ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਸੈਥੀ ਸੰਪੰਨ ਹੁੰਦਾ ਹੈ ਤਾਂ ਤੁਹਾਂ ਸਾਰੇ ਆਪਣੀ ਰੇਡੀਓ ਦੋਸਤ ਸ਼ਸ਼ੀ ਜੀ ਦੇ ਅਨੁਮਤੀ

ਸਰੋਤਿਓ ਰੇਡੀਓ ਕੁੰਚਨ ਧਰਮਸ਼ਾਲਾ ਦੇ ਨਾਲ ਤੁਸੀਂ ਬਣੇ ਹੋਏ ਹੋ 91.2 ਮੈਗਾ ਹਰਟਸ ਤੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਰੇਡੀਓ ਦੋਸਤ ਜੋਤੀ ਪਠਾਨੀਆ ਤਾਂ ਮੇਰੇ ਨਾਲ ਤੁਸੀਂ ਸੁਣ ਰਹੇ ਹੋ ਇਹ ਪ੍ਰੋਗਰਾਮ ਤਾਂ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਪੰਜਾਬੀ ਗੀਤ।

ਸੋਹਣੇ ਸੋਹਣੇ ਪੰਜਾਬੀ ਗੀਤ ਤੁਸੀਂ ਸੁਣ ਰਹੇ ਹੋ ਰੇਡੀਓ ਗੁੰਜਨ ਧਰਮਸ਼ਾਲਾ ਤੋਂ ਤੇ ਮੈਂ ਤੁਹਾਡੀ ਰੇਡੀਓ ਦੋਸਤ ਜੋਤੀ ਪਠਾਨੀਆ 91.2 ਮੈਗਾਹਰਟਜ਼ ਤੇ ਤੁਸੀਂ ਇਦਾਂ ਹੀ ਬਣੇ ਰਹੋ ਸਾਡੇ ਨਾਲ ਤੇ ਪ੍ਰੋਗਰਾਮ ਇੰਜੋਏ ਕਰਦੇ ਰਹੋ ਪੰਜਾਬੀ ਗੀਤ।

ਪੰਜਾਬੀ ਗੀਤਾਂ ਦਾ ਇਹ ਸਫ਼ਰ ਤੁਸੀਂ ਤੈਅ ਕੀਤਾ ਰੇਡੀਓ ਗੁੰਜਨ ਧਰਮਚਾਰਾ ਦੇ ਨਾਲ 91.2 ਮੈਗਾਹਰਟਜ਼ ਤੇ। ਮੈਂ ਹਾਂ ਤੁਹਾਡੀ ਰੇਡੀਓ ਹੋਸਟ ਜੋਤੀ ਪਠਾਨੀਆ। ਤੇ ਸ਼੍ਰੋਤਿਓ, ਹੁਣ ਸਾਡਾ ਇਹ ਸਫ਼ਰ ਇੱਥੇ ਖਤਮ ਹੁੰਦਾ ਹੈ। ਸਾਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਸੁਣਦੇ ਰਹੋ ਰੇਡੀਓ ਗੁੰਜਨ ਧਰਮਚਾਰਾ, ਗੂੰਜ ਆਪਣੇ ਪੰਨ ਦੀ।